0: ਮੁਤਾਬਿਕ ਕਿਹਾ। ਧਿਆਨਯੋਗ ਹੈ ਕਿ ਕੇਂਦਰ ਸਰਕਾਰ ਘੁਸਪੈਠ ਅਰ ਦੂਜਾ ਕਾਰਨਾਂ ਆਬਾਦੀ ਮਾਏ ਬਦਲਾਵ ਨਾ ਰੋਕਣ ਦਾ ਉਪਾਅ ਸੁਝਾਵਣ ਸਾਰੂ ਆਲਾ ਦਰਜਾ ਦੀ ਸਮਿਤੀ ਬਣਾਈ ਹੈ। ਦੇਸ਼ ਮਾਏ ਲਾਡਲਾ 10 ਸਾਲ ਮਾਏ ਜਨਮ ਰੀ ਬਗਤ ਹਰ 1000 ਲੜਕਾਂ ਦਾ ਮੁਕਾਬਲਾ ਲੜਕੀਆਂ ਦੀ ਤਾਦਾਦ 918 ਬਦਰ 929 ਵੈਗੀ ਹੈ। ਸਕੂਲਾਂ ਮਾਏ ਮਾਧਿਅਮਿਕ ਸਤਰ ਮਾਥੇ ਟਾਬਰੀਆਂ ਦੀ ਤਾਦਾਦ 75 ਬਦਰ 80% ਦੇ ਕਰੀਬ ਵੈਗੀ ਹੈ। ਮਹਿਲਾ ਔਰ ਬਾਲ ਵਿਕਾਸ ਮੰਤਰਾਲੇ ਦੇ ਮੁਜਬ ਕੇਂਦਰ ਸਰਕਾਰ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇਸ਼ ਭਰ ਮਾਏ ਟਾਬਰੀਆਂ ਨੂੰ ਮਜ਼ਬੂਤ ਬਣਾਉਣ ਰੋ ਮੋਟੋ ਅਭਿਆਨ ਬਣ ਰਹੀ ਹੈ। ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਆਪ ਮਾਣਾ ਐਕਸ ਹੈਂਡਲ @AIRNews_ ਜੈਪੁਰ, ਯੂਟਿਊਬ ਚੈਨਲ ਰਾਜਸਥਾਨ AIR ਨਿਊਜ਼ ਔਰ ਫੇਸਬੁੱਕ ਮਥੇ AIR ਨਿਊਜ਼ ਰਾਜਸਥਾਨ ਪਰ ਸੁਣ ਸਕੋ ਹੋ। ਮੁੱਖ ਮੰਤਰੀ ਬਜਨ ਲਾਲ ਸ਼ਰਮਾ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਮਾਏ ਦੇਸ਼ ਮਾਏ ਹਰ ਹਲਕਾ ਮਾਏ ਤਰੱਕੀ ਵੀ ਹੈ। ਵੇ ਅੱਜ ਜੈਪੁਰ ਮਾਏ ਖਬਰ ਨਵੀ ਸਾਗੇ ਬਾਤਚੀਤ ਕਰ ਰਿਹਾ ਹਾਂ। ਕੇਂਦਰ ਮਾਏ NDA ਸਰਕਾਰ ਰਾ 12 ਸਾਲ ਦੀ ਉਪਲਬਧੀਆਂ ਰੋ ਜ਼ਿਕਰ ਕਰਦਾ ਥਕਾਂ ਸ਼੍ਰੀ ਸ਼ਰਮਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਪ੍ਰਥਮ ਰੀ ਸੋਚ ਸਾਗੇ ਨਿਯਮਾਂ ਮਾਏ ਸਾਫ਼ ਗੋਈ ਔਰ ਨੀਤੀਆਂ ਮਾਏ ਆਗੇ ਰੀ ਸੋਚ ਸਾਗੇ ਦੇਸ਼ ਨੇ ਵਿਕਾਸ ਰਾ ਗੇਲਾ ਮਾਥੇ ਆਗੇ ਬਧਾਇਓ ਹੈ।
1: आत्मनिर्भर के बिना विकसित भारत का सपना पूरा नहीं हो सकता। इसी प्रेरणा से मेक इन इंडिया और आत्मनिर्भर अभियान को गति प्रदान की गई। आज भारत रक्षा, इलेक्ट्रॉनिक्स, ऑटोमोबाइल, फार्मा जैसे अनेक क्षेत्रों में विनिर्माण और निर्यात के नए रिकॉर्ड स्थापित कर रहा है। पिछले 12 वर्षों में जितनी तेजी से भारत का बुनियादी ढांचा सुदृढ़ हुआ है वो आप अपने आप में एक मिसाल है।
0: श्री शर्मा कहो कि प्रदेश में आई प्रति व्यक्ति आमदनी बढ़ी है। ਪਹਿਲੀ ਅੱਠੇ ਪ੍ਰਤੀ ਵਿਅਕਤੀ ਆਏ 69,000 ਰੁਪਿਆ ਸਾਲਾਨਾ ਹੀ ਜੋ ਅਬ ਬਹਿਦਰ 2 ਲੱਖ ਰੁਪਏ ਬੱਤੀ ਵੇਕੀ ਹੈ। ਮੁੱਖ ਮੰਤਰੀ ਕਿਹਾ ਕਿ ਰਾਜ ਦਾ 26 ਜ਼ਿਲ੍ਹਾ ਮਾਏ ਕਿਸਾਨਾਂ ਨੇ ਦਿਨ ਮਾਈ ਬਿਜਲੀ ਦੀ ਜਾ ਰਹੀ ਹੈ। ਜ਼ਿਲ੍ਹਾ ਪ੍ਰਭਾਰੀ ਮੰਤਰੀ ਪ੍ਰੈਸ ਵਾਰਤਾ ਕਰ ਕੇਂਦਰ ਸਰਕਾਰ ਦੀ ਉਪਲਬਧੀਆਂ ਦੀ ਜਾਣਕਾਰੀ ਦਿੱਤੀ। ਇਸ ਅਗੇ ਪ੍ਰਦਰਸ਼ਨੀਆਂ ਦੇ ਜ਼ਰੀਏ ਹੀ ਕੇਂਦਰ ਔਰ ਰਾਜ ਸਰਕਾਰ ਕਾਨੂੰਨ ਚਲਾਈ ਜਾ ਰਹੀ ਜਨਤਾ ਦਾ ਭਲਾਰੀ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਨੂੰ ਦੀ ਜਾ ਰਹੀ ਹੈ। ਪ੍ਰਦੇਸ਼ ਮਾਏ ਚੱਲ ਰਿਹਾ ਗ੍ਰਾਮੀਣ ਔਰ ਸ਼ਹਿਰੀ ਸੇਵਾ ਸ਼ਿਵਰਾਂ ਦੇ ਜ਼ਰੀਏ ਜਨਤਾ ਦੀ ਸਮੱਸਿਆਵਾਂ ਮੌਕੇ ਨਿਪਟਾਰ ਵਨ ਸਰਕਾਰ ਕਾਨੂੰਨ ਚਲਾਈ ਜਾ ਰਹੀ ਜਨਤਾ ਦਾ ਭਲਾਰੀ ਯੋਜਨਾਵਾਂ ਜੋੜੀ ਜਾ ਰਹੀ ਹੈ। ਜੈਸਲਮੇਰ ਦਾ ਪਸ਼ੂ ਪਾਲਕ ਗਣਪਤ ਕੁਮਾਰ ਬਤਾਇਓ ਕਿ ਵਨ ਗ੍ਰਾਮੀਣ ਸੇਵਾ ਸ਼ਿਵਰ ਮਾਏ ਮੰਗਲਾ ਪਸ਼ੂ ਬੀਮਾ ਯੋਜਨਾ ਰੋ ਫਾਇਦੋ ਮਿਲਿਓ।
2: मैंने मंगला पशु बीमा योजना के तहत 2 गायों का बीमा करवाया था जिसमें एक गाय की डेथ होने के बाद मुझे 18,000 रुपए क्लेम मंगला पशु बीमा योजना के तहत मिल चुका है। और ग्रामीण सेवा क्षेत्र जैसे अमर सागर से हूँ मैं और मैं अभी नरेंद्र मोदी जी और CM भजनलाल जी का तहे दिल से स्वागत धन्यवाद करता हूँ।
0: पालीरा गुढ़ा एंदला माए लगाई चे ग्रामीण सेवा शिविर माए TB री बीमारी रा मरीजा ने निक्षय पोषण किट दिया चिया। राजस्थान लोक सेवा आयोग सहायक खनिज अभियंता भर्ती 2024 रा 3 उम्मीदवार काने ऑनलाइन तरीका दाखिल करी जी अर्जियां भर्ती पोर्टल माए सेंध मारी रे जरिए पाछी ले लेवन रा मामला माए अजमेर पुलिस माए FIR दर्ज कराई है। आयोग रा सचिव बतायो कि कोई अनजान मिनख दूजा उम्मीदवार न फायदो देरावन रा मकसद सोची समझी साजिश रा तहत ई पोर्टल माए गैर कानूनी तौर सेंध लगार 3 उम्मीदवारां री अर्जियां हटा देनी ही। अरब मौसम प्रदेश रा 5 संभागा माए आज अंधड़ और गरज सागे बरसात सारू चेताई चियो है। इस दौरान कठे कठे 60-70 किलोमीटर प्रति घंटा री रफ्तार बाई रोबाजन री शंका है। इन विचे लाडला 24 घंटा माए कई ठोड़ा बिरखा भी सबू बत्तो 5 सेंटीमीटर पानी सीकर जिला रा दांता रामगढ़ माए बरसियो। श्री गंगानगर चूरू और सीकर माए उड़ा पड़िया जिनू तापमान माए 8 डिग्री सेल्सियस ताई री कमी आई। राजधानी जयपुर में आई मोड़ी रात सरूफियो बारिश रो दौर रुक रुक कर आज समारे ताई चालतो रहो। भीलवाड़ा में आई आज सुबह हल्की बरसात भी। राज्य में अंधड़ और बरसात रो सिलसिलो आवता 3-4 दिन ताई चालतो रहने री संभावना है। दूजी कानी जैसलमेर माए जोरदार गर्मी और लू बीच पारो 44 डिग्री सेल्सियस ने पार कर क्यों वठे आंधी चालन री संभावना।